ਰਾਧਾ ਜੇ ਦਗਮ ਜਗੇ ਦੀਆਂ ਕੁੰਦੁਲ ਬਲ ਖਾ ਜਿਗ ਨੂੰ ਬਰਕਤ ਨੂੰ ਯੂ ਕਦ ਰਾਇਆ ਦੇ ਬੁਗਾ ਲੈ ਕੁੰਦ ਯਕ ਮਜ ਹਾਂ ਯਕ ਦਮਾ ਦਾ ਯਾਂ ਦਮਾ ਯਾਂ ਦਮਾ ਹੈ।